ਇਸ ਨੂੰ ਮਾਰ ਨਾ ਸਕੇ ਸਾਹਿਬ ਕੀ ਸੇਵ ਕਰੇ ਆਪੇ ਬਖਸ਼ੇ ਤੇ ਤਿਸਤੇ ਉੱਪਰ ਨਾਈ ਕੋਈ ਡਰੇ ਡਰ ਕਿਸਕਾ ਆਏ ਨਾ ਜਾਏ ਨਾ ਦੁੱਖ ਪਾਏ ਨਾ ਮੇਰਾ ਤੇ

0: ਕੋ ਪੁੱਤ ਹਾਂ, ਚੜ੍ਹਦੀ ਕਲਾ ਦੀ ਬਾਣੀ ਦੇਖੋ ਗੁਰੂ ਗੋਬਿੰਦ ਸਿੰਘ।
1: ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਤੈ ਤਪ ਆਵਤ ਹਾਂ ਜੋ ਕਰੋ ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹ ਤਿਆਗ ਕਹਾ ਜਿਤਤਾ ਮੈਂ ਧਰੋ, ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹ ਤਿਆਗ ਕਹਾ ਚਿਤਤਾ ਮੈਂ ਧਰੋ, ਅਬ ਰੀਝ ਕੇ ਦੇਹੋ ਵਹਿ ਹਮਕੋ ਜਉ ਬੇਨਤੀ ਕਰ ਜੋ ਕਰੋ, ਜਬ ਆਪ ਕੀ ਆਉਦ ਨਿਦਾਨ ਬਣੇ

تختشاہی لے کر آؤں تخت ساچے سائبان کے.

ਸ਼ਸਤ ਖਿਲਾਉਣਾ ਦਾ ਮਤਲਬ ਹੈ ਕਿ ਸ਼ਸਤਰਾਂ ਦਾ ਖਿਲਾੜੀ, ਸ਼ਸਤਰਾਂ ਦਾ ਧਨੀ। ਅਸ ਖਿਲਾਉਣਾ ਮੇਰਾ ਨਾਮ ਗੋਬਿੰਦ ਸਿੰਘ।

منصور.

ਬਣੀਏ ਸਭ ਤੇ ਉੱਚਾ। ਆਪਣੇ ਆਪ ਨੂੰ ਜਿਹੜਾ ਨੀਵਾਂ ਬਣਾ ਕੇ ਗਰੀਬ ਬਣਾ ਕੇ ਰੱਖੇ, ਵਾਹਿਗੁਰੂ ਵੱਲੋਂ ਉਹਨੂੰ ਦਾਤ ਕਿੰਨੀ ਮਿਲਦੀ ਹੈ, ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਆਪਣੀ ਬਾਣੀ ਅੰਦਰ। ਕਹਿੰਦੇ ਦਾਣਾ ਹੋਏ ਅਨਾਰ ਦਾ, ਅਨਾਰ ਦਾ ਦਾਣਾ ਆਪਣੇ ਆਪ ਨੂੰ ਨਿਮਰਤਾ ਵਿੱਚ ਉਸਨੇ ਆਪਣੇ ਵਜੂਦ ਨੂੰ ਨਿਮਰਤਾ ਚ ਲਿਆ ਕੇ ਮਿੱਟੀ ਚ ਰੋਲਿਆ, ਇੰਨਾ ਗਰੀਬ ਬਣ ਗਿਆ, ਮਿੱਟੀ ਚ ਰੁਲ ਗਿਆ। ਵਾਹਿਗੁਰੂ ਨੇ ਉਸ ਨੂੰ ਦਾਤ ਬਖਸ਼ੀ, ਭਾਗ ਲਾਏ। ਭਾਈ ਗੁਰਦਾਸ ਸਾਹਿਬ ਦੀ ਬਾਣੀ, ਦਾਣਾ ਹੋਏ ਅਨਾਰ ਦਾ, ਹੋਏ ਧੂੜ ਧੂੜੀ ਵਿੱਚ ਤੱਸੇ, ਫਿਰ ਹੋਏ ਬਿਰਖ ਹਰਿਆਵਲਾ, ਹਰਿਆਵਲਾ ਬਿਰਖ ਬਣ ਗਿਆ, ਲਾਲ ਗੁਲਾਲਾ ਫੁੱਲ ਵਿਗਸੇ, ਇੱਕ ਬਿਰਖ ਸਹਿਸ ਫਲ, ਫੁੱਲ ਫਲ ਦੇ ਮਨ ਅੰਦਰ ਵਸੇ, ਇੱਕ ਦੂ ਦਾਣੇ ਲੱਖ ਹੋਏ, ਇੱਕ ਦੂ ਦਾਣੇ ਲੱਖ ਹੋਏ, ਫੁੱਲ ਫਲ ਇੱਕ ਦੂ ਇੱਕ ਸਰਸੇ, ਜਿਉ ਜਿਉ ਲਈਣ ਤੋੜ ਫਲ, ਤਿਉਂ ਤਿਉਂ ਫਿਰ ਫਿਰ ਫਲੀਏ ਹੱਸੇ, ਨਿਵ ਚੱਲਣ ਗੁਰਮਾਰਗ ਦੱਸੇ, ਨਿਵ ਚੱਲਣ ਗੁਰਮਾਰਗ ਦੱਸੇ। ਹੋਏ ਵੜੇਵਾਂ ਜੱਗ ਵਿੱਚ, ਵੜੇਵੇਂ ਦਾ ਬੀਜ, ਉਸ ਦਾ ਪ੍ਰਮਾਣ ਦਿੰਦੇ ਹੋਏ ਭਾਈ ਗੁਰਦਾਸ ਕਹਿੰਦੇ, ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ, ਵੜੇਵੇਂ ਦੇ ਬੀਜ ਨੇ ਆਪਣਾ ਤਨ ਮਿੱਟੀ ਚ ਰੋਲਿਆ, ਕੀ ਹੋਇਆ, ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ, ਬੂਟੀ ਹੋ ਕਪਾਹ ਦੀ, ਕਪਾਹ ਦੀ ਬੂਟੀ ਬਣ ਗਿਆ, ਟਿੰਡੇ ਹੱਸ ਹੱਸ ਆਪ ਖਿੜਾਇਆ। ਇੱਥੇ ਹੀ ਬਸ ਨਹੀਂ, ਅੱਗੇ ਇਮਤਿਹਾਨ ਹੋਰ ਪੈ ਗਿਆ, ਦੋ ਮਿਲ ਵੇਲਣ ਵੇਲਿਆ, ਵੇਲਣੇ ਵਿੱਚ ਵੀ ਵੇਲਿਆ ਗਿਆ ਵੜੇਵਾਂ, ਦੋ ਮਿਲ ਵੇਲਣ ਵੇਲਿਆ, ਲੂ ਲੂ ਕਰ ਤੁੰਬ ਤੰਬਾਇਆ, ਟਿੰਜਨ ਪਿੰਜ ਉਡਾਇਆ, ਟਿੰਜਨ ਪਿੰਜ ਉਡਾਇਆ, ਕਰ ਕਰ ਗੋਰੀ ਸੂਤ ਕਟਾਇਆ, ਤਨ ਤਨ ਖੁੰਬ ਚੜਾਏ, ਦੇ ਦੇ ਦੁੱਖ ਧਵਾਏ ਰੰਗਾਇਆ, ਫਿਰ ਕੈਂਚੀ ਕੱਟਣ ਕੱਟਿਆ, ਫਿਰ ਸੂਈ ਧਾਗੇ ਜੋੜ ਸਵਾਇਆ, ਲੱਜਣ ਕੱਜਣ ਹੋਏ ਤਜਾਇਆ। ਇਹ ਰੁਮਾਲ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਭਾਏ ਮਨ ਹੋ, ਦੇਖੋ ਕਿੱਡਾ ਵੱਡਾ ਭਾਗ ਗੁਰਸਿੱਖ ਦੇ ਸੀਸ ਤੇ ਦਸਤਾਰ ਬਣ ਕੇ ਸੱਜ ਗਿਆ। ਕਿਉਂ? ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਆਪਣੇ ਆਪ ਨੂੰ ਸਾਧ ਸੰਗਤ ਜੀ ਇੰਨੇ ਨਿਮਰਤਾ ਵਿੱਚ ਲੈ ਗਏ। ਕਹਿੰਦੇ

ਬੇਨਤੀ ਕਰ ਬੰਦ ਖਲਾਏ ਕਰੇ ਬੇਨਤੀ ਧਰਮ ਰਾਏ ਸੇਵਕ ਠਾਕਰ

ਮੁਖ ਜਨਮ ਸਵਾਰ ਦਰਗੇ ਭਰਿਆ ਸੱਚੀ ਦਰਗਾ ਜਾਏ ਸੱਚਾ ਪਿੜ ਮਿਲਿਆ ਸੱਚੀ ਦਰਗਾ ਜਾਏ ਸੱਚਾ ਪਿੜ ਮਿਲਿਆ ਸੱਚੀ ਦਰਗਾ ਜਾਏ ਸੱਚਾ ਪਿੜ ਮਿਲਿਆ ਜਿਹਾ ਚੀਰੀ ਲਿਖਿਆ ਤੇਹੇ ਕਰਮ ਕਮਾਏ ਕੱਲੇ ਆਏ ਨਾਨਕਾ ਸੱਦੇ ਉੱਠੀ ਜਾ ਗੁਰਮੁਖ ਸੱਦੇ ਜਾਣ ਆਵਣ ਕੱਲਿਆ ਗੁਰਮੁਖ ਸੱਦੇ ਜਾਣ

ਗੁਰਮੁਖ ਨੇ ਚਲ ਚਿੱਤ ਨਾ ਹੱਲੇ ਹੱਲੇ।

सखी काजल हार तमोल सब किछ साजिया सोला किए सिंगार के अंजन पाजिया जे घर आवे कंत सब किछ पाइए हरे हां कंते बाज सिंगार सब बिरथा जाइए। पने पाछा धन गुरु अर्जुन देव दाता जे साई घर नहीं आया ता सिंगार किस देखे ते गुरु नानक दा प्यार अंदर आके नहीं वसया ता दुनियावी पदार्थ किसे लिखे नहीं किसे लिखे फरीद दे दिल च खिच पई लबदा लबदा इस माता कोल पहुंच गया। आ बेटा फरीद अज किवें आए हैं मां मैं सुने है तू दस देंदी है अज रब टुटा है या अज रब रुस गया मैनू भी दस रब नू मनाण वास्ते कई तरह दिया गालना गालिया पर मेरा साई अजे नहीं मनी जी रुसिया फिरदा है पर तू दस। तो इस माता ने किया बेटा फरीद बैठ जा बैठ गया। तो माई प्राप्ति वाली सी प्राप्ति वाली बाबा जी बचन कर रहे सन भाई गुणा दा पूजन गुणा दा पूजन कई माइया ऐसिया उच्च जीवन वालिया सिमरन वालिया जिन्हां दे दर्शन कीतिया चेते आउंदा है सतनाम सूरबीर माता भागो वर्गी ए भी इहो जी कहन लगी फरीद की पुछदा है मां मैनू यह दस वे रब टुटदा किवें। इस माई ने कहा फरीद जिस दिन किसे साई दे प्यार वाले दे दर्शन हो जाए किसे बख्शे रूह दे दर्शन हो जाए किस दिन खुदा परस दे दर्शन हो जाए साई दे चरणां नाल जिसका मन जुड़िया है फरीद जिस दिन उस महापुरुष दे दर्शन हो जाए तू समझ लै के अज मेरे उत्ते रब तुठा है आखो श्री वाह रब तुठे दी निशानी है रब तुठे दी ओए किरपाल स्वामी मेरे स्वामी किरपाल हो गया तो दिता की हजूर फरमाउंदे ने होए किरपाल स्वामी मेरे संता संग चाहे त्यागी है चाहे गृहस्थी है ग्रस्त मैं चिंत उदास अहंकार नरक स्वर्ग फिर अवतार चाहे किस कर्म बाबा जी बख्शिश करदे सन भाई ए तो दात है जिसनू मिल जाए तो समझिए अज रब तुठ है रब तुठे दी ए निशानी संता संग विहार। अच्छा मां साई दे प्यारियां दे दर्शन होए लाभ की होया इस माई ने कहा तीन लाभ प्राप्त होंदे पहला ता बख्शियां रूहां दे दर्शन करके जीवन च ठंड पै जांदी उठ फरीदा गवन कर दुनिया वेखण जा मत कोई बख्शिया तुद मिले तू भी बख्शिया जा दर्शन करके साध के संग नहीं किच काल दर्शन पेटत होत निहाल किसे माया तारी दे दर्शन करो ना ओदी अमीरत दा असर पैंदा है मन चंगी कार है सूट चंगा पाया है हथ दे विच चंगी अंगूठी पाई है हीरे वारी फिर ओदी अमीरत दा असर पैंदा है पर ए अमीरत ए झूठी अमीरत ए सदा रहण वाली नहीं दुनियावी तन ए असर रहण वाला नहीं हजूर कहना काचा धन संते मूर गवार जिसने इस तन नु सब कुछ समझ इस तन का खंडन नहीं है ए ना कोई समझे पर प्यारी साध संगत निर्वाह मात्र बाबा जी कहते सन इस दी भी लोड़ है पर असलियत भी तो सच्चे धन की लोड़ है इस तन पानी डोब देंदा है अग साड़ देंदी है चोर चुक ले जाता है पर जिन को सच्चा तन है इस तन को तस्कर जो न साके ना उचक्का ले जाए इन कोई चुक नहीं अग्न न दहे पवन नहीं मगने तस्कर नेड़ ना आवे राम नाम धन कर संचौनी सो धन कतो न जावे हमरा धन माधो गोविंद धरनी धर कबीर जी कहंदे ने ए है सार धन कही है जिन्हां कोल ए तन है ना
ਉਹਨਾਂ ਦੇ ਦਰਸ਼ਨ ਕੀਤੀਆਂ ਵੀ ਅਸਰ ਪੈਂਦਾ। ਕਿਹੜੀ ਚੀਜ਼ ਦਾ? ਇਹ ਸੱਚਾ ਤਨ ਹੈ, ਨਾਮ ਰੂਪੀ ਉਹਨਾਂ ਨੇ ਜਪਿਆ, ਮਹਾਂਪੁਰਸ਼ਾਂ ਨੇ ਹਿਰਦੇ ਤੇ ਬਿਠਾਇਆ ਨਾਮੀ ਨੂੰ। ਜਿਸ ਵੇਲੇ ਉਹਨਾਂ ਦੇ ਦਰਸ਼ਨ ਕਰਦੇ ਆ, ਚੇਤੇ ਆਉਂਦਾ ਸਤਨਾਮ, ਆਵੇ ਸਾਹਿਬ ਚਿੱਤ, ਚਿੱਤ ਆਉਂਦਾ। ਕਿਸ ਤਰ੍ਹਾਂ ਚਿੱਤ ਆਉਂਦਾ? ਇਹ ਹਜ਼ੂਰ ਕਹਿੰਦੇ ਆਵੇ ਸਾਹਿਬ ਚਿੱਤ, ਤੇਰੀਆਂ ਭਗਤਾਂ ਡਿੱਠਿਆ, ਤੇਰੀਆਂ ਭਗਤਾਂ ਡਿੱਠਿਆ। ਫਰੀਦ ਪਹਿਲਾ ਲਾਵੇ, ਦੂਜਾ ਲਾ ਮਹਾਂਪੁਰਸ਼ਾਂ ਦੇ ਬਚਨ ਸੁਣ ਲੈ, ਕਮਾਈ ਵਾਲੇ ਬਚਨ, ਪਰਮੇਸ਼ਰ ਪ੍ਰੇਰਣ ਬਚਨ। ਬਾਬਾ ਜੀ ਕਹਿੰਦੇ ਸਨ ਜਿਹੜੇ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਉਹ ਪਰਮੇਸ਼ਰ ਪ੍ਰੇਰਣ ਹੁੰਦੇ ਆ। ਜਿਉਂ ਜਿਉਂ ਬਚਨ ਸੁਣੀਏ ਮਨ ਪਰਮੇਸ਼ਰ ਨਾਲ ਜੁੜਦਾ ਜਾਂਦਾ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕੁਮਾਰਤ ਹੋਤ ਉਧਾਰ, ਆਪ ਤਰ੍ਹਾਂ ਲੋਕਾਂ ਦਿਸਦਾ। ਇਹ ਦੂਜਾ ਲਾਭ। ਤੇ ਤੀਜਾ ਲਾਭ ਫਰੀਦ ਇਹ ਹੈ ਕਿ ਫਿਰ ਹੱਥੀ ਮਹਾਂਪੁਰਸ਼ਾਂ ਦੀ ਸੇਵਾ ਕਰ ਲਈ। ਆਖੋ ਸੇਵਾ, ਕਬੀਰ ਸੇਵਾ ਕੋ ਦੋ ਭਲੇ। ਕਬੀਰ ਜੀ ਨੇ ਨਿਰਣਾ ਕਰ ਦਿੱਤਾ ਜੇ ਸੇਵਾ ਕਰਨੀ ਹੈ ਨਾ ਤਾਂ ਦੋ ਵੀ। ਮਹਾਰਾਜ ਕਿਹਨਾਂ ਕਿਹਨਾਂ ਦੀ? ਤਾਂ ਕਬੀਰ ਜੀ ਲਿਖਦੇ ਨੇ, ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ। ਤਾਂ ਕਿਸੇ ਨੇ ਕਿਹਾ ਮਹਾਰਾਜ ਭਗਤ ਜੀ ਰਾਮ ਦੀ ਸੇਵਾ ਤਾਂ ਕਰੀਏ, ਕਿਉਂਕਿ ਰਾਮ ਨਾਲ ਮਿਲਣਾ ਹੈ, ਉਸ ਤੋਂ ਵਿਛੜੇ ਆ, ਆਪਣੇ ਕੀਤੇ ਕਰਮਾਂ ਅਨੁਸਾਰ ਉਹਨੂੰ ਮਿਲਣਾ ਹੈ, ਉਹਦੀ ਤੋਂ ਸੇਵਾ ਕਰੀਏ। ਪਰ ਸੰਤਾਂ ਦੀ ਸੇਵਾ ਕਿਉਂ ਕਰੀਏ? ਤਾਂ ਕਬੀਰ ਜੀ ਕਹਿੰਦੇ ਨੇ ਇਸ ਵਾਸਤੇ ਕਰਨੀ ਹੈ ਸੰਤਾਂ ਦੀ ਸੇਵਾ ਕਿ ਉਸ ਰਾਮ ਦੀ ਪ੍ਰਾਪਤੀ ਵਾਸਤੇ, ਉਸ ਸਾਈ ਦੀ ਪ੍ਰਾਪਤੀ ਵਾਸਤੇ ਜਪਣਾ ਪਏਗਾ ਸਤਨਾਮ ਸ੍ਰੀ ਵਾਹਿ। ਤੇ ਉਹ ਨਾਮ ਸਾਨੂੰ ਕੌਣ ਜਪਾਣਗੇ? ਕਿਉਂਕਿ ਨਾਮ ਇੱਕ ਨਾਮੀ ਦੇ ਮਿਲਣ ਦਾ ਸਾਧਨ ਹੈ, ਹੋਰ ਕੋਈ ਸਾਧਨ ਨਹੀਂ। ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ। ਇੱਕ ਵਾਰੀ ਬਾਬਾ ਜੀ ਇੱਥੇ ਨਾਨਕ ਸਰ ਦੀਵਾਨ ਲੱਗਾ ਸੀ ਛਾਮਾਂ ਦਾ, ਤੋ ਰਾਗੀ ਸਿੰਘਾਂ ਨੇ ਧਾਰਨਾ ਪੜ੍ਹੀ, ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਭਾਈ ਸੰਤਾ ਸਿੰਘ ਜੀ ਰਾਗੀ ਹੁੰਦੇ ਸਨ ਵੱਡਿਆਂ ਬਾਬਿਆਂ ਵੇਲੇ, ਬਾਬਾ ਜੀ ਬਿਰਾਗਨ ਲਗਾ ਕੇ ਬੈਠੇ ਸਨ, ਬਿਰਾਗਨ ਰੱਖ ਦਿੱਤੀ, ਕਹਿਣ ਲੱਗੇ ਰਾਗਾ ਸਿੰਘ ਕੀ ਪੜਿਆ ਜੀ? ਬਾਬਾ ਜੀ ਬਿਨ ਹਰ ਭਜਨ ਨੇ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਬਾਬਾ ਜੀ ਕਹਿਣ ਲੱਗੇ ਦੇਖ ਲੈ, ਆਖੋ ਸ੍ਰੀ ਵਾਹਿਗੁਰੂ, ਅਜੇ ਦੇਖਣ ਦੀ ਗੁੰਜਾਇਸ਼ ਹੈ, ਅਜੇ ਸੋਚਣ ਦੀ ਗੁੰਜਾਇਸ਼ ਹੈ? ਨਹੀਂ ਬਾਈ, ਉਹ ਤਾਂ ਸੋਚ ਵਿਚਾਰ ਸਭ ਕੁਝ ਸਾਡੇ ਬਾਪੂ ਨੇ ਕਰ ਦਿੱਤੀ ਹੈ, ਹੁਣ ਸਾਨੂੰ ਸੋਚਣ ਦੀ ਲੋੜ ਨਹੀਂ, ਸਾਨੂੰ ਵਿਚਾਰ ਕਰਨ ਦੀ। ਬਾਬਾ ਜੀ ਕਹਿਣ ਲੱਗੇ ਜਿਤਨਾ ਸਮਾਂ ਵਿਚਾਰ ਕਰਾਂਗੇ ਉਹ ਸਮਾਂ ਜਾਇਆ ਜਾਏਗਾ, ਕਿਉਂਕਿ ਮਾਲਕ ਨੇ ਪਹਿਲਾਂ ਹੀ ਵਿਚਾਰ ਕਰ ਦਿੱਤੀ ਆ। ਉਹ ਕਿਹੜੀ? ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਹੁਣ ਅਸੀਂ ਕਿਉਂ ਵਿਚਾਰ ਕਰੀਏ? ਤਾਂ ਬਾਬਾ ਜੀ ਕਹਿਣ ਲੱਗੇ ਪੜ੍ਹੋ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖਿਆ ਵਿਚਾਰ ਕਰਕੇ। ਪਹਿਲਾਂ ਹੀ ਵਿਚਾਰ ਹੋਇਆ ਪਿਆ, ਪਦਾਰਥ ਤੋਂ ਪਹਿਲਾਂ ਹੀ ਵਿਚਾਰ ਹੋਇਆ ਪਿਆ, ਹੁਣ ਕੀ ਵਿਚਾਰ ਕਰ। ਪਿਆਰੀ ਸਾਧ ਸੰਗਤ, ਇਹ ਜੁਗਤੀਆਂ ਮਹਾਂਪੁਰਸ਼ਾਂ ਤੋਂ ਮਿਲਦੀਆਂ, ਜੁਗਤੀ ਨਾਲ ਹੀ ਸਾਰਾ ਕੰਮ ਚੱਲਦਾ ਹੈ, ਹਰ ਇੱਕ ਚੀਜ਼ ਦੀ ਜੁਗਤੀ ਹੈ, ਨਾਮ ਜਪਣ ਦੀ ਵੀ ਜੁਗਤੀ, ਤਾਂ ਸੰਗਤ ਕਰਦੀ ਹੈ। ਮਿਲ ਜਾਣ ਦਰਸ਼ਨ ਕਰਕੇ ਮਨ ਠਰਦਾ, ਕੋਈ ਜੁਗਤੀ ਮਿਲ ਜਾਏਗੀ। ਮਹਾਂਪੁਰਸ਼ਾਂ ਕੋਲ ਪਰਮਾਰਥ ਦੀਆਂ ਕੁੰਜੀਆਂ ਹਨ, ਪਰ ਉਸ ਮਹਾਂਪੁਰਸ਼ ਕੋਲ ਹੁੰਦੀਆਂ ਹਨ ਜਿਹੜਾ ਪ੍ਰਵਾਨ ਹੋ ਗਿਆ, ਜਿਹੜਾ ਪ੍ਰਵਾਨ ਹੋ ਗਿਆ। ਬਾਪੂ ਕਿਹੜੇ ਬੱਚੇ ਨੂੰ ਕੁੰਜੀਆਂ ਦਿੰਦਾ? ਨਲਾਇਕ ਨੂੰ ਨਹੀਂ ਦਿੰਦਾ। ਨਲਾਇਕ ਕੌਣ ਹੈ ਜਿਹਨੇ ਬਾਪੂ ਦਾ ਹੁਕਮ ਨਹੀਂ ਮੰਨਿਆ? ਇਹ ਉਹ ਵੀ ਪੁੱਤਰ। ਜਿਹੜਾ ਲੈਕ ਹੈ ਨਾ, ਉਹਨੂੰ ਖਜ਼ਾਨੇ ਦੀਆਂ ਚਾਬੀਆਂ ਦੇਣਾ, ਪਤਾ ਹੈ ਵੀ ਇਹ ਫਜ਼ੂਲ ਖਰਚੀ ਨਹੀਂ ਕਰਦਾ, ਮੇਰਾ ਧਨ ਬਰਬਾਦ ਨਹੀਂ ਕਰੇਗਾ, ਸਾਂਭ ਕੇ ਰੱਖੇਗਾ, ਉਲਟਾ ਵਾਅਦਾ ਕਰਦੇ। ਤੇ ਜਿਹੜਾ ਪਰਮਾਰਥ ਦਾ ਧਨ, ਇਹਦੇ ਧਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਗੁਰਮਤ ਹੈ, ਜੋ ਦੁਨੀਆਂ ਨੂੰ ਵੰਡਿਆ ਮੇਰੇ ਗੁਰੂ ਨਾਨਕ ਨੇ, ਬਈ ਇਹਦੀਆਂ ਕੁੰਜੀਆਂ ਮਹਾਂਪੁਰਸ਼ਾਂ ਕੋਲ ਹਨ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਗੁਰਮਤ ਦੀ ਪੂੰਜੀ ਕੀ ਹੈ? ਗੁਰਬਾਣੀ। ਗੁਰਬਾਣੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਜਿਸ ਦੀ ਹਜ਼ੂਰੀ ਚ ਬੈਠੇ ਹੋ, ਜਿਸ ਬਾਣੀ ਦਾ ਅੰਮ੍ਰਿਤ ਪੀ ਰਹੇ ਹੋ, ਜਿਸ ਬਾਣੀ ਨਾਲ ਜੁੜ ਕੇ ਭਾਈ ਬਾਣੀ ਵਾਲੇ ਦੇ ਦਰਸ਼ਨ ਹੁੰਦੇ ਹਨ, ਇੱਕ ਵਾਰੀ ਮੱਥਾ ਟੇਕੋ ਸ੍ਰੀ ਗ੍ਰੰਥ ਸਾਹਿਬ ਦੇ ਕੇ। ਗੁਰਮੁਖ ਅਨਹਦ ਬਾਣੀ ਪੂੰਜੀ, ਸਾਡੀ ਪੂੰਜੀ ਬਾਣੀ ਹੈ, ਸਾਡਾ ਜੀਵਨ ਹੀ ਬਾਣੀ ਹੈ। ਸਿੱਖ ਜਿਹੜਾ ਬਾਣੀ ਤੂੰ ਵਿਛੜ ਗਿਆ ਉਹ ਗੁਰੂ ਤੂੰ ਵਿਛੜ ਗਿਆ, ਜਿਹੜਾ ਗੁਰੂ ਤੂੰ ਵਿਛੜ ਗਿਆ ਭਾਈ ਪਰਮੇਸ਼ਰ ਤੇ ਭੁੱਲਿਆ। ਵਿਆਪਨ ਸਭੇ
ਰੋਗ ਵਿਮੁਖ ਹੋਏ ਰਾਮ ਤੇ ਫਿਰ ਲੱਗਣ ਜਨਮ ਵੀ ਜਨਮਾਂ ਦੇ ਵਿਯੋਗ ਪੈ ਜਾਂਦੇ ਜਨਮ ਤੋ ਕਬੀਰ ਜੀ ਕਹਿਣ ਲੱਗੇ ਇਸ ਵਾਸਤੇ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਹੈ ਕਿਉਂਕਿ ਨਾਮ ਦੇ ਸਦਕੇ ਨਾਮੀ ਮਿਲੇਗਾ ਤੇ ਜਿਹੜੇ ਮਹਾਂਪੁਰਸ਼ ਨਾ ਕਵੀ ਸੇਵਾ ਕੋ ਦੋ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕਾ ਪਰ ਉਹ ਐਵੇਂ ਮੁਕਤੀ ਨਹੀਂ ਦਿੰਦਾ ਤਾਂ ਦਿੰਦਾ ਹੈ ਜਿਸਦਾ ਨਾਮ ਜਪੀਏ ਤੇ ਨਾਮ ਕੌਣ ਜਪਾਣਗੇ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ ਬਾਬਾ ਜੀ ਵਚਨ ਕਰਦੇ ਸਨ ਰੱਬ ਬੇਸ਼ੱਕ ਰੁੱਸ ਜਾਵੇ ਪਰਵਾਹ ਨਾ ਕਰ ਰੱਬ ਬੇਸ਼ੱਕ ਰੁੱਸ ਜਾਵੇ ਤਾਂ ਰੁੱਸ ਜਾਵੇ ਪਰ ਰੱਬ ਦੇ ਪਿਆਰੇ ਨਾ ਰੁੱਸਣ ਜੇ ਰੱਬ ਦੇ ਪਿਆਰੇ ਨਾਲ ਬਣ ਆਈਏ ਤਾਂ ਰੱਬ ਹੀ ਰੀਝ ਪਵੇਗਾ ਫਰੀਦ ਇਹ ਤੀਜਾ ਫਲ ਹੈ ਦਰਸ਼ਨ ਕੀਤੇ ਮਨ ਠਰਿਆ ਬਚਨ ਸੁਣੇ ਮਨ ਦੀ ਮੈਲ ਉਤਰੀ ਤੇ ਹੱਥੀ ਸੇਵਾ ਕੀਤੀ ਉਹ ਸਰੀਰ ਵੀ ਸਫਲ ਹੋ ਗਿਆ ਤੇ ਮਾਂ ਰੱਬ ਰੁੱਸ ਵੀ ਜਾਂਦਾ ਹੈ ਹਾਂ ਪੁੱਤਰ ਰੁੱਸ ਜਾਂਦਾ ਕਿਸ ਤਰ੍ਹਾਂ ਤੋ ਇਸ ਮਾਈ ਨੇ ਕਿਹਾ ਜਿਸ ਦਿਨ ਕਿਸੇ ਜੀਵਨ ਵਾਲੇ ਦੇ ਦਰਸ਼ਨ ਹੋ ਜਾਣ ਉਸ ਦਿਨ ਸਮਝੀ ਅੱਜ ਰੱਬ ਟੁੱਟਾ ਹੈ ਤੇ ਜਿਸ ਦਿਨ ਕਿਸੇ ਸਾਗਤ ਪੁਰਸ਼ ਦੇ ਦਰਸ਼ਨ ਹੋ ਜਾਣ ਸਮਝ ਲਓ ਅੱਜ ਰੱਬ ਰੁੱਸ ਗਿਆ ਆਖੋ ਸ੍ਰੀ ਵਾਹਿਗੁਰੂ ਸਾਗਤ ਪੁਰਸ਼ ਉਹ ਕੌਣ ਹੈ ਜੋ ਰੱਬ ਤੋਂ ਟੁੱਟਾ ਹੋਇਆ ਨਿਗੁਰਾ ਪੁਰਸ਼ ਨਿਗੁਰਾ ਪੁਰਸ਼ ਜਿੱਥੇ ਬਹਿ ਜਾਂਦਾ ਉਹ ਧਰਤੀ ਸੜ ਜਾਂਦੀ ਧਰਤੀ ਉਹ ਸਾਕਤ ਪੁਰਸ਼ ਆਪ ਸੱਚ ਨਾਲ ਨਹੀਂ ਜੁੜਦਾ ਜਿਹੜੇ ਜੁੜਦੇ ਉਹਨਾਂ ਦੀ ਨਿੰਦਾ ਕਰਦਾ ਉਹ ਸਾਕਤ ਹੈ ਜਿਹੜਾ ਗੁਰੂ ਨੂੰ ਛੱਡ ਕੇ ਆਪ ਕੁਝ ਬਣ ਪੈਂਦਾ ਹੈ ਉਹ ਸਾਕਤ ਆਪ ਕਿਉਂ ਬਣੀ ਮੈਨੂੰ ਯਾਦ ਆਇਆ ਹੈ ਜ਼ਿਲ੍ਹਾ ਲਾਹੌਰ ਪੱਤੋ ਕੀ ਤਹਿਸੀਲ ਜੰਗਲ ਵਿੱਚ ਬਾਬਾ ਜੀ ਨੇ ਬਖਸ਼ਿਸ਼ ਦਿੱਤੀ ਝਲਾਰ ਪਿੰਡ ਸੀ ਨਾਲ ਮਾਝੇ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਬਾਬਾ ਜੀ ਇੱਥੇ ਵੀ ਗੁਰੂ ਨਾਨਕ ਦੇ ਨਾਮ ਦਾ ਚੱਟਾ ਦਿਓ ਸਤ ਬਚਨ ਕੀਰਤਨ ਸ਼ੁਰੂ ਹੋਇਆ ਬੜੀਆਂ ਸੰਗਤ ਦੂਰੋਂ ਦੂਰੋਂ ਜੰਗਲ ਵਿੱਚ ਮੰਗਣ ਲੱਗ ਜਾਂਦੇ ਸਨ ਜਿੱਥੇ ਜਾਂਦੇ ਸਨ ਬਾਬਾ ਪੂਰਨਮਾਸ਼ੀ ਆ ਗਈ ਪੂਰਨਮਾਸ਼ੀ ਦਾ ਖਾਸ ਸਮਾਗਮ ਹੁੰਦਾ ਸੰਗਤ ਬੇਨਤ ਆਈ ਸੰਗੀਆਂ ਨੇ ਕਿਹਾ ਬਾਬਾ ਜੀ ਸਾਰਿਆਂ ਦਾ ਇਹ ਵਿਚਾਰ ਹੈ ਕਿ ਆਪ ਉੱਚੀ ਥਾਂ ਤੇ ਬੈਠੋ ਆਖੋ ਸ੍ਰੀ ਵਾਹਿਗੁਰੂ ਉੱਚੀ ਥਾਂ ਤੱਕੋ ਪਿਆਰੀ ਸਾਧ ਸੰਗਤ ਇਹ ਪ੍ਰਾਪਤੀ ਦੇ ਸਾਧਨ ਹਨ ਪ੍ਰਾਪਤੀ ਦਾ ਨਮੂਨਾ ਹੈ ਆਪ ਉੱਚੀ ਥਾਂ ਤੇ ਬੈਠੋ ਤਾਂ ਜੋ ਸਾਰੀ ਸੰਗਤ ਨੂੰ ਦਰਸ਼ਨ ਹੋ ਜਾਣ ਤੇ ਬਾਬਾ ਜੀ ਧਰਤੀ ਪੁੱਟ ਕੇ ਨੀਵੇਂ ਬਹਿੰਦੇ ਸੀ ਧਰਤੀ ਨੂੰ ਪੁੱਟ ਲੈਣਾ ਨੀਵਾਂ ਪੈਣਾ ਤੇ ਕਹਿਣਾ ਭਾਈ ਨੀਵੇਂ ਬੈਠਾਂਗੇ ਗੁਰੂ ਨਾਨਕ ਦੀਆਂ ਸੰਗਤਾਂ ਆਉਣਗੀਆਂ ਕੋਈ ਬਖਸ਼ੀ ਰੂਹ ਆ ਜਾਏਗੀ ਉਹਦੇ ਚਰਨਾਂ ਦੀ ਧੂੜੀ ਪਵਨ ਦੇਵਤਾ ਉਡਾ ਕੇ ਸਾਡੇ ਉੱਤੇ ਸਿੱਟ ਦੇਵੇਗਾ ਸਾਡਾ ਵੀ ਉਧਾਰ ਹੋ ਜਾਏਗਾ ਇਤਨੀ ਨਿਮਰਤਾ ਆਪ ਇੱਕ ਨਿਕੋਏ ਇਤਨੀ ਨਿਮਰ ਸੰਗਤਾਂ ਨੇ ਜਿਸਰੇ ਬੇਨਤੀ ਕੀਤੀ ਬਾਬਾ ਜੀ ਕਹਿਣ ਲੱਗੇ ਹੋ ਗੁਰਸਿੱਖੋ ਕੀ ਕਿਹਾ ਜੇ ਉੱਚੇ ਬੈਠੀਏ ਹਾਂ ਬਾਬਾ ਜੀ ਸਾਡੀ ਇੱਛਾ ਹੈ ਬਾਬਾ ਜੀ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉੱਚੇ ਕੀ ਬਣ ਕੇ ਬਈਏ ਆਖੋ ਸ੍ਰੀ ਸਤਿਗੁਰੂ ਦੀ ਹਜ਼ੂਰੀ ਵਿੱਚ ਉੱਚੇ ਕੀ ਬਣ ਕੇ ਬਈ ਅਸੀਂ ਤਾਂ ਗੁਰੂ ਨਾਨਕ ਦੇ ਗੋਲੇ ਹਾਂ ਝਾੜੂ ਬਰਦਾਰ ਅਸੀਂ ਗੁਰੂ ਨਾਨਕ ਦੇ ਕੁੱਤੇ ਉੱਚੇ ਕਿਸ ਤਰ੍ਹਾਂ ਬੈਠੇ ਇਹ ਨਹੀਂ ਹੋ ਸਕਦਾ ਤੋ ਪਿਆਰੀ ਸਾਧ ਸੰਗਤ ਆਖਿਰਕਾਰ ਸੰਗਤ ਦੀ ਵੀ ਬੇਨਤੀ ਸੀ ਬਾਬਾ ਜੀ ਕਹਿਣ ਲੱਗੇ ਫਿਰ ਬਾਹਰ ਪ੍ਰਕਾਸ਼ ਕਰੋ ਸ੍ਰੀ ਗੁਰੂ ਸਾਹਿਬ ਦਾ ਤਖਤ ਪੋਸ਼ ਦੇ ਉੱਤੇ ਕਹਿਣ ਲੱਗੇ ਸਤਿਗੁਰਾਂ ਦੀ ਹਜ਼ੂਰੀ ਚ ਬਹਿ ਜਾਵਾਂਗੇ ਆਖੋ ਸ੍ਰੀ ਤਾਬਿਆ ਬਹਿ ਜਾਣਾ ਇਹ ਤਾਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉੱਚੇ ਕਿਵੇਂ ਬਹਿ ਜਾਈਏ ਮਾਲਕ ਦੇ ਸਾਹਮਣੇ ਨੌਕਰ ਕਿਵੇਂ ਬਹਿ ਜਾਵੇ ਕਿਤਨੀ

ಸಾರಿ ಸಾರ ತೆರ ಅಂತ ಪಾದ ಬಾರಿ.

हर के गुण अगम आगा हम क्यों कर जपो आणिया हरे तुम बड अगम।

ਤੁਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬੜੋ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ ਸਚ ਰਿਚ ਐਜ਼ ਵਿਦ ਫਾਦਰ ਇਜ਼ ਰਿਚ, ਐਂਡ ਵਟ ਵੀ ਆਸਕ ਫਰੋਮ ਅਵਰ ਗਾਡ ਫਾਦਰ ਹੀ ਗਿਵ।

ਜੇ ਲੋੜੇ ਚੰਗਾ ਆਪਣਾ ਤਰਫ ਨੂੰ ਨਹੀਂ ਸਦਾਈਏ ਜੇ ਜਵਾਨ ਪਰ ਆਈਏ।

ਨਾਨਕ ਕਰਮਾਂ ਵਾਲੇ ਦਰ ਕੋਈ ਨਾ ਨਹੀਂ ਤਾਂ ਇੱਕ ਮੂਹ ਨਾ ਬੁਝਣੇ ਆਪਣਾ ਹੁੰਦਾ ਆ ਸੁਣਾਉਂਦੇ ਹੁਣ ਸਾਡੀ ਲੰਮੀ ਜਾਗ ਨੂੰ ਜਪ ਸੁਣਾਉਂਦੇ

ਜਲ ਜਮਦੂਤ ਵੇ ਉਤ ਨਾਰਾਇਣ ਬੋਲੇ ਛਰਿਆ ਅੰਤ ਕਾਲ ਜਮਦੂਤ ਵੇ ਉਤ ਨਾਰਾਇਣ ਬੋਲੇ ਛਰਿਆ ਜਮ

0: ਹੱਕ ਆਗਾ ਗੁਰੂ ਗੋਬਿੰਦ ਸਿੰਘ
1: ਸ਼ਾਹ
0: ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈ ਗੁਰੂ ਗੋਬਿੰਦ ਸਿੰਘ।

ਕਿਰਤ ਕਰੇ ਵੱਡਾ ਹੋਏ ਨਾ ਆਪ ਗਣਾ ਗੁਰਸਿੱਖੀ ਦੀ ਇਹ ਨਿਸ਼ਾਨੀ ਕਿਆ ਵੱਡਾ

ਕੀ ਦੀਏ ਸਾਧ ਸੰਗਤ ਮਿਲ ਗਾਉਂਦੇ ਰਾਤ ਦੇ ਨਿਤ ਚਲ ਚਲ ਜਾ ਗੁਰ ਸਿੱਖੀ ਦੀਏ ਨਿਸ਼ਾਨ ਸਾਧ ਸੰਗਤ ਮਿਲ ਗਾਉਂਦੇ ਰਾਤ ਦੇ ਨਿਤ ਚਲ ਚਲ ਜਾ ਸ਼ਬਦ ਸੁਰਤ ਪਰਚਾ ਕਰੇ ਸ਼ਬਦ ਸੁਰਤ ਪਰਚਾ ਕਰੇ ਸਤਗੁਰ ਪਰਚੇ ਮਨ ਪਰਚਾ ਆਸਾ ਵਿੱਚ

ਸਾਧ ਸੰਗਤ ਦੀ ਸੇਵਾ ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਬਸ ਅਵਤਾਰ ਨਾ ਸਿੱਖਿਆ ਗੀਤਾ ਗੋਸ਼ਟ ਅਲਖ ਅਪੇਵਾ ਵੇਦ ਨ ਜਾਣੇ ਭੇਦ ਕੇ ਲਿਖ ਪੜ ਸੁਣ ਸੁਣ ਦੇਵੀ ਦੇਵਾ ਸਿੱਧ ਨਾਥ ਨਾ

ਸਿਲ ਅਲੂਰੀ ਚੱਲਣੀ ਸਾਧ ਨ ਪੁੱਜੇ ਲਖ ਲਖ ਮੇਵਾ ਲੱਖ ਭਗਤ ਜਗਤ ਵਿੱਚ ਲਿਖ ਨਾ ਗਏ ਗੁਰ ਸਿੱਖੀ ਦੇਵਾ ਲੱਖ ਭਗਤ ਜਗਤ ਵਿੱਚ

ਤਬਦੀਲ ਕਰਨ ਦੀ ਆਵਾਜ਼ ਹੈ। ਵਿਲਕ ਦੀ ਆਤਮਾ ਕਿਰਪਾ ਦੀ ਜਾਚਨਾ ਕਰਦੀ ਹੈ ਤੇ ਆਪੇ ਦੀ ਖੋਜ ਕਰਦੀ ਹੈ। ਇਸ ਲਈ ਇਸੇ ਰਾਗ ਵਿੱਚ

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਵਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹਿਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗਿਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬੰਦਿਸ਼ ਹੈ।

0: ਪਿਓ ਵਿੱਚ ਪਤ ਲੈ ਗਿਆ ਤੁਹਾਡੇ ਦਾਲ ਜੇ ਕੋਈ ਤਾਂ ਫਿਰ ਉਤੀ ਹੁਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋ ਹੈ
1: ਇਹ ਵਿੱਚ ਖੁਣ ਚੜਾਈ ਹੈ ਸਰਮ ਆਤਮ ਕੋਈ ਨਾਨਕ ਭਗਤੀ ਜੇ ਰੱਪੇ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ ਲੱਪਾ ਉਦੋ ਰਾਜਾ ਮੈਂ ਤਾਂ ਗੁਰੂ ਹੋ ਅਸਕਦਾਰ ਕਾਮ ਨੇਵ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਦੀ ਰੇਤ ਗਿਆਨ ਵੀ ਹੁਣੇ ਪਾਏ ਕਰੇ ਮਰਦਾਰ ਗਿਆਨੀ ਨੱਚੇ ਵਾਲੇ

0: ਸਭ ਸਭ ਨੂੰ ਇੱਕ ਸੌ ਵਜੇ ਕੋ ਜਾਣੇ ਪਏ ਹੋ। ਨਾਨਕ ਤਾਂ ਕਹਿੰਦਾ ਸੀ ਸੁਣਿਓ ਮਹਲਾ ਦੂਜਾ,
1: ਇੱਕ ਸੰਸਾਰ ਦੇ ਵਾਦੇ ਆਤਮਾ ਆਤਮਾ ਵਾਸਤੇ ਵਿੱਚ ਕੋ ਜਾਣੇ ਪਏ ਹੋ।

ਗੁਰੂ ਕਾ ਸਿੱਖ ਹੁਣ ਪਿਆਰ ਤੋਂ ਖਾਲੀ ਹੁੰਦਾ ਜਾ ਰਿਹਾ। ਭਾਈ ਸਾਹਿਬ ਪ੍ਰੇਰਨਾ ਦੇਣੀ, ਭਗਵਾਨ ਕਹਿੰਦਾ ਵੀ ਉੱਥੇ ਭੁੱਲ ਕੇ ਵੀ ਨਹੀਂ ਜਾਂਦਾ, ਵਾਹਿਗੁਰੂ ਦਾ ਨਾਮ ਉੱਥੇ ਭੁੱਲ ਕੇ ਵੀ ਨਹੀਂ ਆਉਂਦਾ ਜਿਨ੍ਹਾਂ ਦਿਲਾਂ ਵਿੱਚ

ਸਾਨੂੰ ਪਿਆਰ ਨਹੀਂ ਦਿਸਦਾ। ਜੇ ਪਿਆਰ ਨਾ ਹੁੰਦਾ ਤੇ ਸਾਰੀ ਰਾਤ ਤੁਹਾਡਾ ਇੰਤਜ਼ਾਰ ਨਾ ਕਰਦੇ। ਭਗਵਾਨ ਆਖਣ ਲੱਗੇ ਹਾਂ ਹੋਵੇਗਾ, ਪਰ ਜੋ ਪਿਆਰ ਬਿਦਰ ਕੋਲ ਸੀ ਨਾ ਤੇਰੇ ਕੋਲ ਨਹੀਂ ਰਾਜਨ।

ਜੀ ਦੀ ਬੜੀ ਅੰਮ ਦੀ ਗੱਲ ਕਰਦੀ ਕਹਿੰਦੇ ਨੇ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਬਈ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ ਉਹਦੇ ਨਜ਼ਦੀਕ ਚਲੇ ਜਾ ਪਰ ਉਹਦੇ ਸਾਰੇ ਰਾਜ਼ ਖੁੱਲ ਜਾਂਦੇ ਹਨ ਉਸ ਮਿੱਤਰ ਦੇ। ਕਬੀਰ ਕਹਿੰਦਾ ਹੈ ਮੈਂ ਵੀ ਹੁਣ ਉਸਦਾ ਰਾਜ਼ਦਾਰ ਬਣ ਗਿਆ ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ। ਇੱਕ ਵਾਰੀ ਪਿਆਰ ਨਾਲ ਬੋਲੀਏ ਮੈਂ ਨਹੀਂ ਉਹਦੀਆਂ ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ ਤੇ ਲੋਕ ਆਉਂਦੇ ਨੇ ਹੈ ਐਸੇ ਵੀ ਭਾਈ ਭਿਖਾਰੀ ਦਰੀਆਂ ਸੀ ਰਹੇ ਕੋਈ ਆਉਂਦਾ ਤੇ ਆ ਕੇ ਆਖਦਾ ਚਲੋ ਬਾਹਰ ਬਰਾਤ ਖੜੀ ਹੈ ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ ਕਹਿੰਦਾ ਨਹੀਂ ਇਹਦੀ ਬੜੀ ਲੋੜ ਪੈਣੀ ਹੈ ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ ਤੇ ਤੁਹਾਨੂੰ ਪਤਾ ਹੈ ਇਸ ਗੱਲ ਦਾ ਹਾਂ ਪਤਾ ਹੈ ਫਿਰ ਵੀ ਇਹ ਸਾਰੇ ਕਾਰਜ

करुण सब सरे गावे गंभीर धीर मत सागर।

ਆਪਣਾ ਜਿਸ ਤਰ੍ਹਾਂ ਹੀ ਸੋਚਣ ਕੱਢੀ ਹੈ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ, ਜਾ ਰਹਿਣਾ ਨਾ ਹੀ ਅੱਜ ਜਗ ਤੱਕ ਐਤਕਾਰ ਮੰਡੀ ਹੈ, ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀ ਹੈ, ਮੂਰਖ ਹੈ ਨਾ ਬੁਝੀ।

ਨਿਕਲਣਾ ਕਿ ਉਹ ਕਲਾ ਪਈ ਕਿਤੇ ਧਾਰੀ ਐ, ਦੇਖੇ ਕੀਤਾ ਆਪਣਾ ਦਰਖਚੀ ਪੱਕੀ ਸਾਰੀ ਐ, ਜੋ ਆ ਸੋ ਚਲਸੀ ਸਭ ਕੋਏ ਆਈ ਵਾਰੀ ਐ, ਜਿਸਕੇ ਜੀ ਪ੍ਰਾਣ ਹੈ ਜੋ ਸਾਹਿਬ ਵਿਸਾਰੀ ਐ, ਆਪਣਾ ਹੱਥੀ ਆਪਣਾ ਆਪੇ ਹੀ ਕਾਇ ਸਵਾਰੀ ਐ।

ਤਾਂ ਪਾਈਏ ਆਪਣਾ ਸਾਕਾਰ ਬੁਰੀ ਕਿਉਂ ਕਾਲੀਏ ਮੰਦਾ ਮੂੰਹ ਨਾ ਖਿੱਚੇ ਦਿਲ ਮੀਨ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਕਿਛਲਾ ਹੈ ਉੱਪਰ ਕਾਲੀਏ।